ਤੋਂ ਲੋਭ ਆਸਥਾ ਮੇਰੇ ਮੇਰੇ ਤਾਂ ਹਮਾ ਬੋੜਮ ਮੇ ਜਹਾਣੇ ਵੀ ਹੈ ਸਕੀਨਾ ਮੇ ਜਹਾਮ ਮੇ ਗੇਂਦਾ ਨੇ ਦੇ ਟਿਕਟੋਕ ਕੇ ਬੈਵਰਿੰਗ ਕੇ ਲਾਵਾ ਤਾ ਨੋਦੀ ਕੇ ਮੇ ਕਰਤੀ ਵੀ ਹੈ ਫਮ ਮੇ ਗੇ ਟੀ ਟਾਈਮ ਰਿਕੁਐਸਟ ਟੂ ਸ਼ੋ ਕਰੇ ਮੇ ਗੇਂਦਨੇ ਆਣੇ ਕਾਸ ਇਹ ਤੁਰ ਲਾਵੇ ਜਹਾਦਨ ਮੇ ਸਮਾ ਟਿਕਟੋਕ ਕੇ ਬੈਵਰਿੰਗ ਕੇ ਲਾਵੇ।

ਹੋਵੇ ਫਾਹੇ ਇਕਲਾਂਗ ਹਮਦਾਇਕੋ ਇਕਲਾਂਗ ਅਮਰ ਫੁਲਤ ਬੈ ਮੀ ਹੂੰ ਇਜਾ ਬਦੇ ਨੂੰ ਵੇ ਆਦਿ ਦਾਦਿ ਕੁੜ ਹਿੰਦ ਕੁੜਕਮ ਮੈਨੂੰ ਦੁਨੀਏ ਗਾ ਥਿਯ ਬੈ ਮੀ ਹੂੰ ਲਸਵੇ ਨੁਤਬੇ ਖਮ ਗਾ ਥਿਯ ਬੈ ਮੀ ਹੂੰ ਹੀ ਕੁਰਾਨੂ ਵੇ।